0: Get ready to move.
1: It's all about the beats. Wow,
2: FM. Only Tune Super Hit Channel.
3: Fizz on 97.1 FM.
4: ਮੁੰਡਾ ਸਾਧੂਆਂ ਦਾ

ਸ਼ਹਿਰ ਦੀ ਹਵਾ ਵੀ ਹੋਈ ਸਾਡੇ ਵੱਲ ਦੀ, ਅੱਜ ਸਾਡੇ ਵੱਲ ਦੀ ਪਤਾ ਨੀ ਕੱਲ ਦੀ, ਉਹ ਬਦਲੇ ਜੇ ਕੱਲ ਵੀ ਤਾਂ ਕੋਈ ਗੱਲ ਨੀ, ਚੱਕਰੇ ਜਵਾਨੀ ਜ਼ਿੰਦਗੀ

ਤੂੰ ਚੱਸ ਦੇ ਕਾਹਤੋਂ ਡੋਲ ਰਿਹਾ ਉਹ ਕਰਕੇ ਮਾੜੀ ਬੋਲ ਰਿਹਾ ਉਹਨਾਂ ਅਜੇ ਤਾਂ ਸੱਟ ਹੀ ਮਾਰੀ ਹੈ ਤੈਨੂੰ ਫੜ ਸੂੜੀ ਲਟਕਾਉਣਗੇ ਤੂੰ ਹਾਲੇ ਨਾ ਘਬਰਾ ਦਿਲਾ ਤੈਨੂੰ ਹੋਰ ਵੀ ਮਾੜੇ ਹੋਣਗੇ ਤੂੰ ਹਾਲੇ ਨਾ ਘਬਰਾ ਦਿਲਾ

ਨਹੀਂ ਸੀ ਪਰ ਅੱਜ ਤਾਂ ਮੇਰਾ ਛੱਡਿਆ ਏ ਤੈਨੂੰ ਕੱਲ ਆਪਣੇ ਵੀ ਛੱਡਣ ਦੇ ਤੈਨੂੰ ਜਿੰਨਾ ਉੱਤੇ ਮਾਣ ਬੜਾ ਦੇਖੀ ਪੈਰ ਤੇਰੇ ਉਹੀ ਵੱਢਣ ਲਿਆ ਜਿੰਨਾ ਅੰਬਰੀ ਤੈਨੂੰ ਚਾੜਿਆ ਏ ਉਹੀ ਫੜ ਧਰਤੀ ਤੇ ਲਾਉਣਗੇ ਵੀ।